0: ਨਦਰਿਨ ਕਲ ਨਰ ਕਰਮ ਚਿੰਕਾਰ
1: ਨਾਨਕ ਨਦਰਿਨ ਨਦਰ ਨਹਾਲ
0: ਸ਼ਲੋਕ
1: ਭਵਨ ਗੁਰੂ ਪਾਣੀ ਪਿਤਾ ਮਤ ਦਰਤ ਮਹਤ
0: ਦਿਵਸ ਰਾਤ ਦਾਇ ਦਾਇ ਖੇਲੇ ਸਗਲ ਜਗਤ

0: ਨਾਨਕ ਕਿਥੇ ਮਗੂਜ ਲੈ ਖੇਤੀ ਛੁੱਤੀ ਨਾ
1: ਜਿਨੇ ਨਾਮ ਧਿਆਇਆ ਕੈ ਮਸ਼ਕਤ ਕਾਲ
0: ਨਾਨਕ ਤੇ ਮਗੂਜ ਲੈ ਖੇਤੀ ਛੁੱਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Sunday? Yeah. Oh.

ਵਾਹਿਗੁਰੂ ਸੱਚੀ ਸਾਹੀ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰਿਖੇ ਗੁਰੂ ਨਾਨਕ ਲੈਂਤਿਆਏ ਫਿਰ ਅੰਗ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ ਸ੍ਰੀ ਹਰਿਕ੍ਰਿਸ਼ਨ ਜੀ ਆਈਐ ਜਿਸ ਦਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨੋ ਨਿਰਾਵਿਦਾਇ ਸਭ ਤਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਈ ਹੋਈ ਸਹਾਇ ਦਾਸ ਪਾਤਸ਼ਾਹੀਆਂ ਦੀ ਜੋ ਧਨ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਿ ਰਾਤ ਅਤੇ ਅੰਦਰ ਕੇ ਖਾਲਸ ਜੀ ਬੋਲੋ ਜੀ ਸਤਨਾਮ ਪੰਜਾਂ ਫਿਆਰੀਆਂ ਛਾਹ ਸਭ ਸੜਿਆ ਛਾਲੀਆਂ ਮੁਕਤੀਆਂ ਹੱਥੀਆ ਜਾਪਿਆ ਤਪਿਆ ਜਿੰਨਾ ਨਾਮ ਜਾਪਿਆ ਵੰਦ ਚੱਕਿਆ ਦੇਖ ਛਿਲਾਹੀ ਦੇਖ ਪਾਹੀ ਦੇਖੇ ਅੰਤ ਕੀਤਾ ਥਿੰਨਾ ਪਿਆਰੀਆਂ ਸੱਚਿਆ ਦੀ ਕਮਾਏ ਤਾਂ ਦੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਚਿੰਨਾ ਸਿੰਘਾਂ ਸਿੰਘਿਆਂ ਨੇ ਧਰਮ ਹੇਤ ਸੀ ਸਥਿਤੇ ਬੰਦ ਬੰਦ ਕਤਈ ਕੋਪਰ ਲਹਾਇਆ ਚਰਾਕਿਆ ਥੇ ਚਰੇ ਆਰਿਆਂ ਨਾ ਚਰਾਹੀ ਕੇ ਗੁਰਵਾਰਿਆ ਦੀ ਸੇਵਾ ਲੈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਿੱਖੀ ਖੈਸਾ ਸਵਾਸਾ ਨਾ ਨਿਭਾਏ ਤਿੰਨ ਦੀ ਕਮਾਇਤ ਦੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਸਾਰਿਆਂ ਥਕਤ ਸਰਬਤ ਗੁਰਵਾਰਿਆ ਦਾਤੀ ਅੰਦਰ ਕੇ ਖਾਸ ਜੀ ਬੋਲੋ ਜੀ ਸਤਨਾਮ ਪਿਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਛਿਤ ਆਵੇ ਛਿਤ ਆਵਨ ਖਾ ਸਰ ਖਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਤੇ ਦੇਖ ਦੇਖ ਫਤਿਹ ਪਿਰਤ ਕੀ ਪੇਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਤਨਾਮ ਸਿੱਖਾਂ ਨੂੰ ਸਿੱਖੀ ਦਾਨ ਖੇਸ ਦਾਨ ਰਹਿਤ ਦਾਨ ਬਿਭਿਕ ਦਾਨ ਵਿਸਾ ਦਾਨ ਬਰੋਸਾ ਦਾਨ ਦਾਨਾ ਸਿਰ ਦਾਨ ਨਾਮ ਧਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆ ਜੁੰਦੇ ਬੁੰਗੇ ਜੁਗ ਜੁਗ ਤਾਲ ਧਰਮ ਕਾ ਜੇ ਕਰ ਖਾਲਸ ਜੀ ਬੋਲੋ ਜੀ ਸਤਨਾਮ ਸਿੱਕਾ ਦਮਾ ਨੀਵਾਮਾ ਤੁਚੀ ਮਤ ਪਤ ਦਰ ਰਾਖਾ ਆਪ ਵਾਹਿਗੁਰੂ ਹੈ ਅਖਾ ਪੁਰਖ ਆਪਣੇ ਪੰਤਰੇ ਸਦਾ ਸਹਾਇ ਦਾਤਰ ਜਿਉ ਸ੍ਰੀ ਨਾਨਕਾਨ ਸਾਹਿਬ ਦੇ ਹੋਰ ਗੁਰਦੁਆਰੇ ਗੁਰ ਧੰਮਾ ਦੇ ਜਿਨਾ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰੇ ਸੇਵ ਸੰਭਾਲ ਦਾਦਾਂ ਖਾਲਸ ਜੀ ਨੂੰ ਬਖਸ਼ੋ ਹੈ ਨਿਮਾਨ ਨਿਮਾਨ ਦਿਨ ਤਾਨੇ ਰੇ ਤਾਨੇ ਓ ਤਿਨ ਓ ਸੱਚੇ ਪਿਤਾ ਆਪ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਥੈਂਕ ਯੂ ਵਾਹਿਗੁਰੂ ਥੈਂਕ ਯੂ ਫੋਰ ਦਿਸ ਗ੍ਰੇਟ ਬਲੈਸਿੰਗ ਦਿਸ ਮੋਰਨਿੰਗ ਸਟੈਂਡਿੰਗ ਬਿਫੋਰ ਯੂ ਐਸ ਯੂਰ ਸਾਧ ਸੰਗਤ in you, the company of your holy, in your holy nam, in your holy vibration, with your sweet darshan. Thank you for this blessing of coming and bowing before you this day. May we ever be blessed to come every day and bow, to experience you, to see you in all, to serve you in all, to know you, to feel your nam within us. May your nam resonate within us, always leading us closer and closer to you by your grace, by your great kindness and infinite compassion. We ask for all the prayers of the Sadh Sangat to be received by you this day. We pray for peace on the planet. We pray for love and kindness and compassion everywhere. We pray for all resolution of all issues that ever divide us so that we may ever come together as one in your name and vibrate peace and love and harmony this day and every day for this great Aquarian age now dawning upon us. We thank you for this beautiful solstice season. We thank you for all the beautiful souls that are traveling here. May they all arrive safely. May solstice be a great celebration of love and joy. And may we celebrate these great teachings ever given to us and bestowed upon us through the grace of the Siddhi Singh Sabha Bhai Sabha Harbhajan Singh Khalsa Yogi Ji, thy most humble servant. May we be blessed to serve these teachings and carry them forward. May all be blessed to receive them as is your will, and may they heal this planet and heal all of us by your grace. Waheguru. Prayers of the satsang at this day for Guy and Paul and Terry and David and all of our relations and Kartapurk Singh and
all the names that are on this list and all those we carry in our hearts may all be healed by the grace of Guru Ram Das, and may we always feel your healing touch within our lives. Waheguru. Okay, bless this prasad placed before you this day. May its sweetness ever remind us of the sweetness of your holy Nam. Bless the steel that passes through it. May it ever pass through us. May we always live in courage and strength and sweetness and love by your grace. Waheguru. Bless us this morning to hear your Hukam Nama. May its vibration carry us closer to you this day. Bless all of our Sangat worldwide. Bless all of our enterprises, all of our businesses, especially bless Midi Pidi Academy. Always we see the beautiful souls that come forth from there. So may it continue and to serve all of our generations ever to come by your grace. Akaravada gata bolchuk mafkarini sadabade karajaskarini ji se piare milajanamilia teranam titiave nanakanam charikala devani sadabatavala. Vaikriji kakalsa, Vaikriji agyate akalki, tabichilaro panta, sasikanaka.